0: Really, it is now. The news which is tightening around the Congress MP as the Bharatiya Janata Party on their side escalating attack on the Congress MP on these allegations and the complaint that was filed by 11 students of the Jawaharlal Nehru University. Remember, the JNU has already suspended him from the professorship of the university. And now the Delhi police also sending a notice to Akoyajim. Remember, it is Mr. Bimal who had distanced himself from any of these allegations and had stated that these allegations and complaints are absolutely baseless that has been filed by the students.
1: All right, Aishwarya, thanks so much for joining us with those details. Well, let's now get you news from Punjab and bulldozer action taken against the chemist shop owner Ashwini Kumar, who killed anti-drug activist Parvinder Singh Jhota. Police and local administration bulldozed his shop and locals set it on fire over the killing of the activist who accused the chemist Ashwini Kumar of dealing in drugs. He's also been arrested. The anti-drug activist Parvinder Singh Jhota was shot dead by the medical store owner after he confronted him for allegedly selling drugs in Punjab's Mansa. Meanwhile, a political row has erupted over the murder of the activist. Punjab Congress released a video claiming that when anti-drug activist was murdered, Punjab Chief Minister Bhagwant Mann was attending a convocation ceremony. Opposition leaders, including the BJP, have slammed Mann government over the murder and condemned the law and order conditions in the state, even saying that just bulldozing the shop is an eyewash and it's trying to distract from the failing law and order situation.
2: It has been seen all the opposition political parties, they are raising multiple questions over law and order situation because of this murder which has already sparked a political row. Right now we are reporting from Mansa. I'll request my Vijay to show all these pictures. It has been seen that social activists, they have been demanding a demolition of the house of the accused and the police are following all the process here. We can see all these pictures. JCB machine has already been brought in front of the house of the accused. This house belongs to accused Ashwini Kumar, who has already been arrested by the police from Rajasthan. And after that, it has been seen a lot of pressure had been mounted over the local administration as well as the local police that no action has been taken against Ashwini Kumar. And now it has been seen that the police are trying to control the situation here. They are trying to follow this guidelines for demolishing this house. We are showing all these pictures from Mansa at this point of time. It has been seen that all the opposition political parties, they say the way this murder has been taken place in broad daylight, it exposes the law and order situation in the state of Punjab, and they had also blamed and made the state government responsible.
3: Parminder ne ek da ke nasha taskaran de khilaf ladai ladi isse bande nu ohne pehla vi ਲਲਕਾਰਿਆ ਸੀ, ਵਾਰਨਿੰਗ ਦਿੱਤੀ ਸੀ। ਜਿਹੜਾ ਨਸ਼ਾ ਪੁਲਿਸ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੌਣ ਵੇਚ ਰਿਹਾ, ਕਿੱਥੋਂ ਆ ਰਿਹਾ, ਉਹ ਪਰਮਿੰਦਰ ਫੜ ਲੈਂਦਾ ਸੀ ਤੇ ਵੀਡੀਓ ਚਲਾ ਦਿੰਦਾ ਸੀ। ਉਹਨੇ ਉਦੇ ਵੀ ਬੰਦਾ ਭੇਜ ਕੇ ਨਸ਼ਾ ਲਿਆ ਔਰ ਉਹ ਤਾਖ 'ਚ ਬੈਠਾ ਸੀ। ਔਰ ਜਿਸ ਪ੍ਰਕਾਰ ਉਹ ਗੱਲ ਕਰ ਰਿਹਾ ਸੀ ਕਿਸੇ ਨਾਲ ਟੈਲੀਫੋਨ 'ਤੇ, ਪਤਾ ਨਹੀਂ ਕਿਹੜੇ ਪੁਲਿਸ ਵਾਲੇ ਨਾਲ ਕਿਹਦੇ ਨਾਲ ਹੋ ਰਹੀ ਸੀ, ਉਹਦੇ ਤੋਂ ਇੰਝ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਪਰਮਿੰਦਰ ਤੋਂ ਇਸ ਕਰਕੇ ਖਫਾ ਸੀ ਕਿਉਂਕਿ ਉਹ ਰੋਜ਼ ਨਸ਼ਾ ਤਸਕਰਾਂ ਨੂੰ ਫੜਦਾ ਸੀ ਤੇ ਮਾਨਸਾ ਪੁਲਿਸ ਦੀ ਪੋਲ ਖੋਲਦਾ ਸੀ। ਔਰ ਜਿੰਨਾ ਚਿਕਰ ਪਰਮਿੰਦਰ ਦੀਆਂ ਮੰਗਾਂ ਇਨਸਾਫ ਨਹੀਂ ਮਿਲੇਗਾ, ਮਾਂ ਬਾਪ ਜਾਂ ਉਹ ਕਮੇਟੀ, ਸੰਘਰਸ਼ ਕਮੇਟੀ ਜੋ ਕਹੇਗੀ ਉਹਦੇ ਤੇ ਇਨ ਬਿਨ ਕਾਂਗਰਸ ਫੁੱਲ ਚੜਾਏਗੀ।
4: ਕੱਲ ਹੀ ਆਪਨੇ ਦੇਖਾ ਹੋਗਾ ਮਾਨਸਾ ਮੇ ਪਰਮਿੰਦਰ ਝੋਟਾ ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ ਉਸਕੋ ਗੋਲੀ ਮਾਰ ਕੇ ਹੱਤਿਆ ਕਰ ਦੀ। ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇ ਸੁਬਹ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ। ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ, ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ, ਲੇਕਿਨ ਸਭਸੇ ਬੜਾ ਮੁੱਦਾ ਨਸ਼ਾ। ਪੁਲਿਸ ਕੇ ਥਾਣੇ ਸੁਰੱਖਿਅਤ ਨਹੀਂ ਹੈ। ਮੋਹਾਲੀ ਤਰਨ ਤਾਰਨ ਜੈਸੇ ਮੈਨੇ ਬੋਲਾ ਕਿ ਜਗ੍ਹਾ ਜਗ੍ਹਾ ਪੇ ਆਜ ਇਹ ਕਾਂਸਟੇਬਲ ਇਨਕਾ ਪਕੜਾ ਗਿਆ। ਤੋ ਜੋ ਮੈਂ ਕਹਿਣਾ ਚਾਹਤਾ ਹੂੰ ਕਿ ਪੰਜਾਬ ਮੇ ਇਸ ਦਫਾ ਬਹੁਤ ਬੁਰਾ ਹਾਲ ਹੈ ਲਾਅ ਐਂਡ ਆਰਡਰ ਕਾ, ਔਰ ਐਸਾ ਐਸ ਕੀ ਤੈਸ਼ ਹੋਈ ਪੜੀ ਹੈ और वहाँ पे कानून व्यवस्था खत्म हो पड़ी है, गैंगस्टरवाद है।

0: NDTV World Summit 2026 to decode the shifts, redraw possibilities. NDTV World Summit 2026, a world between orders. 22nd and 23rd October, New Delhi.
1: 5 hours to go for all of DKS's dreams to come true. I'm going to try and get more into the crowds. Here are the pictures, Siddaramaiah.
2: NDTV stands completely engaged with Karnataka.
3: Higher end, check the audio.
1: Let's do it. Let's start.
4: Breaking story, we're jumping straight into it.
1: We've got a picture of the letter. What is in your letter? You can never predict what's going to happen in Tamil Nadu politics.
5: 21 days in Kashmir. Unfiltered list of things I saw and observed on the ground.
1: Very special ground report from the line of control. There were some children who've lost limbs in the shelling.
6: For a country that has fought so many wars in the mountains and at high altitude.
5: We're standing on the Indian Navy's newest warship.
1: The line of control, Shiv Arur, NDTV.
7: Welcome to the second edition of the NDTV World India Japan Summit.
8: Deep localization. What does it essentially mean for Maruti Suzuki?
9: To be competitive and to be agile for development and the resilience to any disruption. So that's how we set this deep localization as our next challenge.
10: How do you see the India-US relationship prosper?
11: I think what was an important basis. When people talk about God, they forget that it was an economic bonding. If you take a look at what happened around the COVID, the combination of these four countries and the way it went about, it was not a defense relationship.
10: Abe spoke about India and Japan having not only the ability but also the responsibility to shape the region.
12: Both nations, India and Japan, must work harder still to carry the torch of some of the basic fundamental values to shape the world to come.
10: How would you see India and Japan in particular want to see God evolve over the next decade?
13: God could be a catalyst rather than just a forbinger. Quad could be a facilitator of growth, security and development in the region. Then Quad will have more meaning to itself.
14: Joint Declaration on Economic.
15: Welcome back, ladies and gentlemen. Now let's shift focus to Punjab, where another anti-drug activist, his death has raised a lot of questions on the law and order situation in the state of Punjab. Parvinder Singh Jota, known for raising his voice against the drug menace in Punjab, has been shot dead in Mansa. Now, Jota had confronted a medical store owner over alleged drug sales with confrontation streamed on live, in fact, app of Facebook. The shop owner allegedly opened fire, injuring four others. The killing triggered a mob fury with protesters setting the accused shop on fire. Authorities have also demolished parts of the house of the owner, citing unauthorized construction. The man accused, Ashwini Kumar, has been arrested in Rajasthan. The murder has triggered a political face-off with the BJP and the Congress targeting Chief Minister Bhagwant Mann over Punjab's law and order situation. The government's anti-drug campaign has also come under the spotlight. Mann has condemned the killing and has promised strict action.
16: ਇਸ ਮਾਮਲੇ ਦੇ ਵਿੱਚ ਮੈਂ ਸਪਸ਼ਟ ਕਰਨਾ ਚਾਹੁੰਦਾ ਕਿ ਪੰਜਾਬ ਪੁਲਿਸ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਊਗੀ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ ਜੇ ਇਹਦੀ ਸਾਜ਼ਿਸ਼ ਦੇ ਪਿੱਛੇ ਕੋਈ ਹੋਰ ਬੰਦਾ ਹੋਇਆ ਤਾਂ ਉਹਨੂੰ ਵੀ ਨਹੀਂ ਬਖਸ਼ਿਆ ਜਾਊਗਾ ਇਹ ਜੋ ਵੀ ਇਸ ਘਟਨਾ ਦੇ ਦੋਸ਼ੀ ਹੋਏ ਵੈਸੇ ਤਾਂ ਮੁੱਖ ਦੋਸ਼ੀ ਨੂੰ ਫੜ ਲਿਆ ਗਿਆ ਪਰ ਜੇ ਕੋਈ ਸਾਜ਼ਿਸ਼ ਵੀ ਹੋਈ ਉਹਦੇ ਪਿੱਛੇ ਕੋਈ ਹੋਰ ਬੰਦੇ ਹੋਏ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਊਗਾ
17: ਪਰਮਿੰਦਰ ਨੇ ਇੱਕ ਡਾ ਕੇ ਨਸ਼ਾ ਤਸਕਰਾਂ ਦੇ ਖਿਲਾਫ ਲੜਾਈ ਲੜੀ ਇਸੇ ਬੰਦੇ ਨੂੰ ਉਹਨੇ ਪਹਿਲਾਂ ਵੀ ਲੜਕਾਰਿਆ ਸੀ ਵਾਰਨਿੰਗ ਦਿੱਤੀ ਸੀ ਜਿਹੜਾ ਨਸ਼ਾ ਪੁਲਿਸ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੌਣ ਵੇਚ ਰਿਹਾ ਕਿੱਥੋਂ ਆ ਰਿਹਾ ਉਹ ਪਰਮਿੰਦਰ ਫੜ ਲੈਂਦਾ ਸੀ ਤੇ ਵੀਡੀਓ ਚਲਾ ਦਿੰਦਾ ਸੀ ਉਹਨੇ ਉਦੇ ਵੀ ਬੰਦਾ ਭੇਜ ਕੇ ਨਸ਼ਾ ਲਿਆ ਔਰ ਉਹ ਤਾਕ 'ਚ ਬੈਠਾ ਸੀ ਔਰ ਜਿਸ ਪ੍ਰਕਾਰ ਉਹ ਗੱਲ ਕਰ ਰਿਹਾ ਸੀ ਕਿਸੇ ਨਾਲ ਟੈਲੀਫੋਨ ਤੇ ਪਤਾ ਨਹੀਂ ਕਿਹੜੇ ਪੁਲਿਸ ਵਾਲੇ ਨਾਲ ਕਿਹੜੇ ਨਾਲ ਹੋ ਰਹੀ ਸੀ ਉਹਦੇ ਤੋਂ ਇੰਝ ਲੱਗਦਾ ਕਿ ਪੁਲਿਸ ਪ੍ਰਸ਼ਾਸਨ ਵੀ ਪਰਮਿੰਦਰ ਤੋਂ ਇਸ ਕਰਕੇ ਖਫਾ ਸੀ ਕਿਉਂਕਿ ਉਹ ਰੋਜ਼ ਨਸ਼ਾ ਤਸਕਰਾਂ ਨੂੰ ਫੜਦਾ ਸੀ ਤੇ ਮਾਨਸਾ ਪੁਲਿਸ ਦੀ ਪੋਲ ਖੋਲਦਾ ਸੀ ਔਰ ਜਿੰਨਾ ਜ਼ਿਕਰ ਪਰਮਿੰਦਰ ਦੀਆਂ ਮੰਗਾਂ ਇਨਸਾਫ ਨਹੀਂ ਮਿਲੇਗਾ ਮਾਂ ਬਾਪ ਜਾਂ ਉਹ ਕਮੇਟੀ ਸੰਘਰਸ਼ ਕਮੇਟੀ ਜੋ ਕਹੇਗੀ ਉਹਦੇ ਤੇ ਇਨ ਬਿਨ ਕਾਂਗਰਸ ਫੁੱਲ ਚੜਾਏਗੀ
18: ਕੱਲ੍ਹ ਹੀ ਆਪਨੇ ਦੇਖਿਆ ਹੋਗਾ ਮਾਨਸਾ ਮੇ ਪਰਮਿੰਦਰ ਝੋਟਾ ਜੋ ਇੱਕ ਐਂਟੀ ਡਰੱਗ ਐਕਟਿਵਿਸਟ ਦਾ ਉਸਕੋ ਗੋਲੀ ਮਾਰ ਕੇ ਹੱਤਿਆ ਕਰਦੀ ਕੋਈ ਐਸਾ ਦਿਨ ਨਹੀਂ ਹੈ ਪੰਜਾਬ ਮੇ ਸੁਬਹਾ ਉੱਠਤੇ ਹੈ ਤੋ ਇਹ ਪਤਾ ਚਲਤਾ ਹੈ ਕਿ ਇਤਨੇ ਆਦਮੀ ਗੋਲੀਆਂ ਸੇ ਮਾਰ ਦੀਏ ਗਏ ਲਾਅ ਐਂਡ ਆਰਡਰ ਕੀ ਬਹੁਤ ਬੁਰੀ ਹਾਲਤ ਹੈ ਨਸ਼ੇ ਤੋਂ ਮੁੱਦੇ ਤੋਂ ਬਹੁਤ ਹੈ ਪੰਜਾਬ ਕੇ ਲੇਕਿਨ ਸਭ ਸੇ ਬੜਾ ਮੁੱਦਾ ਨਸ਼ਾ ਪੁਲਿਸ ਕੇ ਥਾਣੇ ਸੁਰੱਖਿਅਤ ਨਹੀਂ ਹੈ ਮੋਹਾਲੀ ਤਰਨ ਤਾਰਨ ਜੈਸੇ ਮੈਨੇ ਬੋਲਾ ਕਿ ਜਗ੍ਹਾ ਜਗ੍ਹਾ ਪੇ ਆਜ ਇਹ ਕਾਂਸਟੇਬਲ ਇਨਕਾ ਪਕੜਾ ਗਿਆ ਤੋ ਜੇ ਮੈਂ ਕਹਿਣਾ ਚਾਹਤਾ ਹੂੰ ਕਿ ਪੰਜਾਬ ਮੇ ਇਸ ਦਫ਼ਾ ਬਹੁਤ ਬੁਰਾ ਹਾਲ ਹੈ ਲਾਅ ਐਂਡ ਆਰਡਰ ਕਾ ਔਰ ਐਸਾ ਐਸ ਕੀ ਤੈਸ਼ ਹੋਈ ਪੜੀ ਹੈ ਔਰ ਵਹਾਂ ਪੇ ਕਾਨੂੰਨ ਵਿਵਸਥਾ ਖਤਮ ਹੋ ਪੜੀ ਹੈ ਗੈਂਗਸਟਰਵਾਦ ਹੈ ਵਹਾਂ ਪੇ ਮਾਲੀ ਹਾਲਤ ਮਾੜੀ ਹੈ ਔਰ ਲੋਕ ਜੋ ਹੈ ਕਿਸੀ ਚੀਜ਼ ਪੇ ਆਜ ਪੰਜਾਬ ਮੇ ਜੋ ਪਹਿਲੇ ਪੰਜਾਬ ਨੰਬਰ ਏਕ ਮੇ ਹੋਤਾ ਥਾ ਔਰ ਨੀਤੀ ਆਯੋਗ ਕੇ ਥਰੂ ਮੈਂ ਦੇਖ ਰਿਹਾ ਥਾ ਕਿ ਆਜ 17ਵੇਂ ਨੰਬਰ ਪੇ ਹੋ ਗਿਆ
19: ਬਿਫੋਰ ਹੀ ਕੁਡ ਕਮਿਟ ਸਚ ਐਨ ਐਕਟ ਨਾਓ ਵੈਨ ਹੀ ਹੈਜ਼ ਕਿਲਡ ਪਰਵਿੰਦਰ ਨਾਓ ਦੇ ਆਰ ਟ੍ਰਾਇੰਗ ਟੂ ਕਵਰ ਦਿਸ ਅਪ ਬਾਏ ਡੂਇੰਗ ਆਲ ਦਿਸ ਡਰਾਮਾ ਦੈਟ ਦੇ ਆਰ ਡੂਇੰਗ ਹੈਡ ਦੇ ਐਕਟਿਡ ਔਨ ਟਾਈਮ ਵੀ ਕੁਡ ਹੈਵ ਸੇਵਡ ਨੰਬਰ ਆਫ ਲਾਈਫ we could have stopped the guy from selling drugs and we could have stopped this Parvinder's death also but you know the chief minister already is under the scanner his OSCs his officers on special duty for cash for transfer IPS and IAS officers are getting posted after paying money even the SSP posted in Mansa right now has been is one of them who's been accused of all these acts. So when on this live show, the Parvinder, before going to the shop, had called the police officials, he had called the DSP, he had called the SHO, that I've got information that the shopkeeper is selling drugs, and I am going there, you please reach then. If you see on the live show, he's talking to the DSP, trying to call the DSP. DSP is not answering the phone.
15: Right. We'll slip into a short break at this moment. On the other side, our continuous focus on the situation in Maharashtra, the drought situation remains grim. We'll get you a ground report. Stay tuned.
20: Going beyond what's said, getting to the reality behind the rhetoric.
21: Also, the police action.
20: Taking questions where they matter most.
22: The question is, language ke baat kare.
20: Urgent, exact, empathetic.
23: There is no fire escape. There is no alternative safety route.
20: Because when it really matters, someone has to answer. The buck stops here. Weekdays, 8 p.m. only on NDTV. When it really matters.
24: थोड़े में ज्यादा स्वाद के हित तो है इसकी खास बात
25: वाओ मामा क्या स्वाद है
26: अरे मेरे राजा